0: ਗੱਲਾਂ।
1: ਚਲੋ ਫਿਰ ਮੈਂ ਸੋਚਿਆ ਕਿ ਅਸੀਂ ਵੀ ਦੋ ਗੱਲਾਂ ਕਰ ਹੀ ਲੈਂਦੇ ਹਾਂ। ਮੈਂ ਸੋਚਿਆ ਕਿ ਕਿਉਂ ਨਾ ਫਿਰ ਵਿਆਹ ਮੈਂ ਆਪਕੇ ਸਾਥ ਦੁਬਾਰਾ ਸੇ ਆ ਕੇ ਆਪਕੋ ਤੰਗ ਕਰ ਲਿਆ ਜਾਏ। ਨਹੀਂ ਐਸਾ ਨਹੀਂ ਹੁਆ ਕਿਉਂਕਿ ਗਾਣਾ ਹੋ ਚੁੱਕਾ ਹੈ ਖਤਮ। ਤੋ ਮੈਨੇ ਸੋਚਿਆ ਕਿ ਵੈਲਕਮ ਬੈਕ ਕਰ ਲਿਆ ਜਾਤਾ ਹੈ। ਇੱਕ ਵਾਰ ਫਿਰ ਸੇ ਵੈਲਕਮ ਕਰਤੇ ਹੈ ਤਮਾਮ ਸੁਣਤੀ ਵੀ ਸਮਾਤੋ ਕੋ ਪ੍ਰੋਗਰਾਮ ਲੰਚ ਬਾਕਸ ਲਾਂਚ ਪੇ ਜਹਾਂ ਪਰ ਆਪ ਸੁਣ ਰਹੇ ਹੈ ਸਲੂਰਾਜ ਕੋ। ਬਸ ਜਿਨ੍ਹੇ ਲੋਗੋ ਨੇ ਆਜ ਰਬੀ ਫਜ਼ਲ 97.1 FM ਕੋ ਟਿਊਨ ਕੀਆ ਹੈ ਬੇਹਦ ਸ਼ੁਕਰੀਆ ਆਪ ਤਮਾਮ ਨਈ ਸਮਾਤੋਂ ਕਾ। ਕਹਤੇ ਹੈ ਕਿ ਕਦਰ ਨਾ ਕਰਨੇ ਵਾਲੇ ਸ਼ਖਸ ਕੇ ਸਾਥ ਬਸ ਏਕ ਕਾਮ ਕਰੋ, ਆਪਕੀ ਯਾਦੇ ਉਸਕੀ ਨੀਂਦੇ ਹਰਾਮ ਕਰ ਦੇਗੀ। ਆਪ ਮੁਝੇ ਨਹੀਂ ਪਤਾ ਕਿ ਉਹ ਐਸਾ ਕੌਣ ਸਾ ਕਾਮ ਹੈ ਕਿ ਜੋ ਕਰਨਾ ਚਾਹੀਏ। ਮੇਰੇ ਖਿਆਲ ਮੈਂ ਜੋ ਇਨਸਾਨ ਆਪਕੇ ਸਾਥ ਅਗਰ ਆਪ ਕਿਸੀ ਕੇ ਸਾਥ ਕਿਸੀ ਵੀ ਤਰ੍ਹਾਂ ਸੇ ਬਾਤ ਵਗੈਰਾ ਕਰ ਰਹੇ ਹੈ, ਅੱਗੇ ਸੇ ਆਪਕੋ ਉਸ ਤਰ੍ਹਾਂ ਕਾ ਰਿਸਪੋਂਸ ਨਹੀਂ ਮਿਲ ਰਹਾ, ਤਾਂ ਫਿਰ ਉਨਕੋ ਉਨਕੇ ਹਾਲ ਪੇ ਛੋੜ ਦੇ। ਫਿਰ ਐਸਾ ਫੀਲ ਉਨਕੋ ਹੋਗਾ ਕਿ ਕੁਛ ਜੈਸੇ ਪਹਿਲੇ ਬਾਤ ਕਰਤਾ ਥਾ, ਜੇ ਪਹਿਲੇ ਬਾਤ ਕਰਤੀ ਥੀ, ਜੈਸੇ ਸੁਣਤਾ ਥਾ, ਉਹ ਚੀਜ਼ ਅਬ ਨਹੀਂ ਰਹੀ ਨਾ, ਤੋ ਇਨਸਾਨ ਕੋ ਫਿਰ ਖੁਦ ਬ ਖੁਦ ਫੀਲ ਹੋਤਾ, ਫਿਰ ਨੀਂਦੇ ਜੋ ਹੈ ਨਾ ਵੋ ਖੁਦ ਬ ਖੁਦ ਖਰਾਬ ਹੋ ਜਾਤੀ ਹੈ। ਲੇਕਿਨ ਹਮ ਐਸੇ ਨਹੀਂ ਕਰੇਂਗੇ, ਕਭੀ ਕਭਾਰ ਜੋ ਹੈ کبھی کبھار جو ہے نا ہمیں دوسروں کی خوشی کے لیے خوش ہونا پڑتا ہے، اور کبھی کبھار ایسا بھی ہو جاتا ہے کہ دوسروں کی خوشی کے لیے ہم اپنی خوشیاں مار دیتے ہیں۔ سو ہر چیز کا خیال رکھنا چاہیے، نہ کہ صرف ہمیں اپنا خیال رکھنا چاہیے۔ سو ابھی اسی کے ساتھ ساتھ جو ہے نا میرے اور آپ کے درمیان ایک چھوٹی فرمائش ہے، تو میری کوشش ہے کہ اس کو پورا کر دیتے ہیں، لیکن ابھی جو ہے وہ پروگرام میں وہ سمے نہیں ہے، وہ وقت نہیں ہے کہ میں آپ کی فرمائش کے پروگرام میں شامل کر سکوں، کیونکہ پھر آپ کی فرمائش پوری نہ ہو سکی تو آپ نے ہم کو کہنا ہے کہ ہماری پوری فرمائش نہیں ہوئی، کیونکہ بھائی پروگرام میں کمرشل بریک لائے ہونے والی ہے نا۔ ایک تو مجھے نا باتیں گھمانا بہت زیادہ آتی ہیں، تو یہ چیز جو ہے نا مجھے اپنی بہت بری لگتی ہے۔ کچھ لوگ جو ہے نا وہ الفاظ کے ساتھ کھیلتے ہیں، اور میرا بڑا دل کرتا ہے کہ بھائی میں بھی ان لوگوں میں سے بنوں، لیکن میں اس طرح بن نہیں پاتی کیونکہ مجھے آئیڈیا نہیں ہے کہ انسان الفاظوں سے کیسے، لفظوں سے کیسے کھیلتا ہے۔